0: ਐੜਾ ਬਿਰਦਾ ਮਿਨਕਾ ਨੇ ਪਰਬਾ ਦੇ ਪੋਰ ਦੋਗਦਾ ਕੋਟੀ ਕੋਟੀ ਨਮਨ ਕਰਾ ਔਰ ਮੰਦੜੇ ਦਾ ਫੂਲ ਚੜਾਵਾ ਬੜੇ।
1: ਔਰ ਕਾਰਗਿਲ ਯੋਧਾ ਸ਼ਹੀਦ ਮੇਜਰ ਮਨੋਜ ਤਲਵਾਰ ਵੀ ਅੱਜ ਦੇ ਦਿਨ ਵਿਚ ਫੋਤ ਹੋਇਆ ਤਾਂ ਅੱਜ ਇਹਨਾਂ ਦੀ ਪੁਣਯ ਤਿਥੀ ਹੈ ਔਰ ਅੱਜ 23 ਸਾਲ ਪਹਿਲਾਂ 1999 ਮੈਂ ਇਹਨਾਂ ਔਰ ਕਾਰਗਿਲ ਮੈਂ
0: ਉਹ ਵੀ ਬਾਗਰਾ ਹੋਇਓ ਬਾਈ ਝਗੜਾ ਮੰਥਾ ਹੈ ਬਾਈ ਬੋ ਕਹਿ ਨਹੀਂ ਆ ਤੋ ਮੈਂ ਨਹੀਂ ਘੜੀ ਕਹਿ ਕੇ ਜੁਨੀ ਬਾਤ ਕੋ ਹੈ ਨਹੀਂ ਔਰ ਮੈਂ ਹੈ ਜੀ ਕੋ ਕਹਿ ਨਹੀਂ
1: ਚਿੱਠੀ ਆਪਰੇ ਘਰੇ ਲਿਖੀ ਤੀ ਚਿੱਠੀ ਪਹੁੰਚੀ ਜੈੜੇ ਵਿਣਾਰੀ ਲਾਸ
0: ਅਰੇ ਬਾਈ ਦੇਖਿਆ ਕਿ ਮੈਂ ਤੋ ਸੂਰ ਆ ਕੇ
1: ਕਿ
0: ਸੂਰ ਨਾ ਪੁੱਛੇ ਟੀਪਣੋ ਸੂਰ ਨਾ ਵਾਰ ਮਰਨਾ ਨੇ ਮੰਗਲ ਗਿਣੇ ਸੂਰ ਵੀ ਆ ਹੈ ਸੂਰ ਵੀ ਪੈਸਾ ਠੀਕ ਹੈ ਤੋ ਬੇ ਹੈ ਜੀ ਕੋ ਜੇ ਬਾਈ ਦੇਖਿਆ ਦੇਸ਼ ਦੇ ਵਾਸਤੇ ਇੱਤਾ ਮੋਟਾ ਕਹਿ ਨਹੀਂ ਬਲੀਦਾਨ ਦਿਆ ਤੋ ਅਨੇ ਕੋਈ ਨਹੀਂ ਭੁੱਲ ਸਕਿਆ ਅਨੇ ਹੈ ਜੀ ਕੋ ਪਰਮਾ ਦੇ ਪੋਰ ਦੋਗ ਦੇਵਾ ਕੋਟੀ ਕੋਟੀ ਨਮਨ ਕਰਾ ਇਹ ਬਾਈ ਨਾਨਕ ਬੀਲੀ ਕ੍ਰਾਂਤੀਕਾਰੀ ਹੋਇਆ
1: ਮੇਜਰ ਮਨੋਜ ਤਲਵਾਰ
0: ਹਾਂ ਮਨੋਜ ਤਲਵਾਰ ਤੋ ਇਹ ਕੋਈ ਬੜੀਆ ਛੋਕ ਮਿੱਠੋ ਕੋਈ ਕਹਿ ਨਹੀਂ
1: ਹਾਂ
0: ਬੜੀਆ ਦੇਸ਼ ਭਗਤੀ ਹੁਣ।